0: there's music, and then there's magic. One Above, FM 101.
1: और अब वक्त है कमर्शियल ब्रेक का।
2: प्रोग्राम सुनन वाले सारे पैनपरामा दी खिदमत विच प्रोग्राम दी मेजबान ते तड़ी तर्जमान साइमा सलाम अर्ज कर दिए। सोने पैनप्राओ जिंदगी सोने रब दी अमानत है जिदी हिफाजत साडा मजहबी फरीज है। ते जिंदगी दी हिफाजत दा बेहतरीन तरीका ए वे कि असी अपनी सेहत दा बहुत ज्यादा ख्याल रखिये ते रब ना करे जे तबीयत च जरा भी गड़बड़ महसूस होवे फौरन ही इलाज करवाइए ताकि सेहत याब जिंदगी गुजार सकिए। सोने भैन भ्राओ हुण तुसी सोच रहे होवोगे कि चंगे ते मुस्तकिल इलाज वास्ते असी किधर जाइए ते जनाब तुहाडी भैन साइमा तुहाडी इस मुश्किल दा हल पेश करदी है ते तुहानू मशवरा दिंदी है कि तुसी फौरन ही पाकिस्तान दे मायानास तबीब ते बैन अलकवामी शोहरत हासिल करन वाले हर्बल फिजिशियन जनाब प्रोफेसर सुलेमान साहब नाल राबता करो। प्रोफेसर सुलेमान साहब विगड़ी हुई पेचीदा बीमारियां ते मर्दाना ते जनाना बांझपन दे कामयाब इलाज दे हवाले नाल खास शोहरत रखते ने। सोने भैन भ्राओ साइमा जानती है कि तुसी बड़े एहतियात नाल दवाखाने दा पता नोट फरमाओगे ताकि तुसी किसे भी बीमारी दी सूरत च फौरन ही प्रोफेसर सुलेमान साहब नूं आप मिल सको ते नोट करो। सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160 मोबाइल नंबर है 03004142608 यानी 03004142608 ते साडा ईमेल एड्रेस है suleiman.dawakhana@lhr.gmail.com। जी सोने भैन भ्राओ पता तुहानू मिल गया ते जनाब हुण तुसी किधरे नहीं जाना बल्कि प्रोग्राम नू बड़ी तवज्जो नाल सुनना है क्योंकि तुसी इस प्रोग्राम विच बेहतरीन तिब्बी मालूमात हासिल करदे हो। सोने भैन भ्राओ साडे प्रोग्राम दे मेहमान ते तिब्बे यूनानी दी शान जनाब प्रोफेसर सुलेमान साहब साडे स्टूडियो विच मौजूद ने जिहड़े तुहाडे खतूत दी रोशनी विच तुहानू सेहत भरी जिंदगी गुजारन दे तरीके दसणगे। सोने भैन भ्राओ आओ मिलने हैं यूनानी मेडिकल कॉलेज साबिक वाइस प्रिंसिपल पाकिस्तान तिब्बी फाउंडेशन दे चेयरमैन ते बेहतरीन तिब्बी खिदमत दे एतराफ विच गोल्ड मेडल ते अवार्ड हासिल करने वाले तबीब जनाब प्रोफेसर सुलेमान साहब नू। सुलेमान साहब वेलकम नवाजिश खुशामदी ते जी आया नू।
3: सहमा जी शुक्रिया नवाजिश ते बड़ी मेहरबानी कि तुसी तीन जबाने च इस्तकबाली कलमात अदा कीते
2: ते तुसी तीन जबाना च जवाबी शुक्रिया अदा कीता है जिदे लई चौथी वारी शुक्रिया। सुलेमान साहब साडे भैन भरा मुंतजर हुंदे ने कि तुहाडी गुफ्तगू सुनन लिहाजा मैं ज्यादा देर डिस्टर्ब नहीं करना चाहती ते वक्त जाया कीते बगैर प्रोग्राम दा पहला SMS पढ़नी आ जेड़ा वहीद अहमद साहब ने तहरीर कीता है। इन्हां दा मसला खब्बी दा दर्द है।
3: अच्छा।
2: सुलेमान साहब बीमारी ते पहली बारी सुनी बारह लिखते ने कि 6 महीने तो खब्बी दा दर्द है। खब्बी लत इन्ना दर्द हुंदा है कि मेथों टुरिया फिरिया भी नहीं जांदा क्योंकि दर्द पूरी लत तो लैके अंगूठे तिकर महसूस हुंदी है।
3: अच्छा।
2: मैं फिजियोथेरेपी कराई है ਤੇ ਮਾਲਿਸ਼ੀਏ ਕੋਲੋਂ ਮਾਲਿਸ਼ ਵੀ ਕਰਾਉਂਦਾ ਰਹਿੰਦਾ ਵਾ ਲੇਕਿਨ ਕੋਈ ਖਾਸ ਫਾਇਦਾ ਨਹੀਂ ਹੋਇਆ। ਤੁਹਾਡੀ ਬੜੀ ਧੁੰਮ ਸੁਣੀ ਏ ਬਰਾਏ ਮਿਹਰਬਾਨੀ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ ਸ਼ੁਕਰੀਆ।
3: ਵਾਹਿਦ ਭਾਈ ਇਸ ਤਕਲੀਫ ਨੂੰ ਖੱਬੀ ਦਾ ਦਰਦ ਨਹੀਂ ਬਲਕਿ ਤਿੱਬੀ ਜ਼ਬਾਨ ਵਿੱਚ ਦਰਦ ਅਰਕੁਨਸ ਆ ਤੇ ਆਮ ਜ਼ਬਾਨ ਵਿੱਚ ਲੰਗੜੀ ਦਾ ਦਰਦ ਕਹਿੰਦੇ ਨੇ। ਮੇਰੇ ਭਾਈ ਇਹ ਇੱਕ ਅਸਾਬੀ ਦਰਦ ਏ ਜਿਹੜਾ ਕੂਲੇ ਵਿੱਚ ਮੌਜੂਦ ਸ਼ਿਆਟਿਕ ਨਰਵ ਵਿੱਚ ਹੁੰਦਾ ਏ ਇਸੇ ਲਈ ਅੰਗਰੇਜ਼ੀ ਵਿੱਚ ਇਸ ਤਕਲੀਫ ਨੂੰ ਸ਼ਿਆਟਿਕਾ ਕਹਿੰਦੇ ਨੇ। ਮੇਰੇ ਭਾਈ ਸਾਡੀ ਤੀਬ ਵਿੱਚ ਇਸ ਬਿਮਾਰੀ ਦਾ ਬਹੁਤ ਹੀ ਕਾਮਯਾਬ ਤੇ ਮੁਸਤਕਿਲ ਇਲਾਜ ਮੌਜੂਦ ਹੈ ਤੇ ਗਾਜ ਦਾ ਗੋਸ਼ਤ ਚਾਵਲ ਦਹੀਂ ਆਈਸਕ੍ਰੀਮ ਬਰਫ ਮਟਰ ਤੇ ਲੋਬੀਆ ਬਿਲਕੁਲ ਨਹੀਂ ਖਾਣਾ।
2: ਬਿਲਕੁਲ ਸਹੀ।
3: ਮੈਂ ਤੁਹਾਡੇ ਲਈ ਦਵਾਈ ਤਿਆਰ ਕਰਕੇ ਪਾਰਸਲ ਕਰਾ ਦਿਆਂਗਾ ਤੇ ਤਰਕੀਬ ਇਸਤੇਮਾਲ ਵੀ ਤਹਿਰੀਰ ਕਰ ਦਿਆਂਗਾ। ਤੁਸੀਂ ਜਿੰਨੀ ਤਕਲੀਫ਼ ਉਠਾਉਣੀ ਸੀ ਉਠਾ ਲਈ।
2: ਸਹੀ।
3: ਹੁਣ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਇਲਾਜ ਹੋਵੇ ਤੇ ਆਰਾਮ ਕਿਉਂ ਨਾ ਆਵੇ। ਅੱਲਾ ਪਾਕ ਦਾ ਹੀ ਕਰਮ ਹੈ, ਜਿਹਨੂੰ ਚਾਹਵੇ ਦਸਤੇ ਸ਼ਿਫਾ ਅਤਾ ਕਰੇ। ਵੈਸੇ ਵੈਸ ਸਾਹਿਬ, ਇਹ ਗੱਲ ਚੰਗੀ ਨਹੀਂ, ਤੁਸੀਂ ਬਿਮਾਰੀ ਦਾ ਗਲਤ ਨਾ ਦੱਸ ਕੇ ਮੈਨੂੰ ਮਿਸਗਾਈਡ ਕੀਤਾ ਜੇ।
3: ਸਹਿਮਾ ਜੀ, ਇਹਨਾਂ ਨੇ ਮਿਸਗਾਈਡ ਕਰਕੇ ਚੰਗਾ ਕੀਤਾ।
2: ਉਹ ਕਿਸ ਤਰ੍ਹਾਂ ਜੀ?
3: ਸ਼ੁਕਰ ਕਰੋ ਕਿਤੇ ਮਿਸਟਰ ਗਾਈਡ ਨਹੀਂ ਕਹਿ ਦਿੱਤਾ, ਵਰਨਾ ਤੁਸੀਂ ਮਜ਼ੀਦ ਪਰੇਸ਼ਾਨ
2: ਹੋਣਾ। ਇਹ ਗੱਲ ਬਿਲਕੁਲ ਠੀਕ ਹੈ, ਚਲੋ ਕੋਈ ਗੱਲ ਨਹੀਂ, ਮੈਂ ਸਮਝ ਗਈ ਹਾਂ ਕਿ ਖੱਬੀ ਲੱਤ ਦਾ ਦਰਦ ਹੈ। ਚਲੋ ਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਤਲਤ ਬਸ਼ੀਰ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਮੇਰੀ ਦੋ ਬੇਟੀਆਂ ਨੇ, ਘਰ ਚ ਮਾਸ਼ਾਅੱਲਾ ਬਹੁਤ ਹੀ ਰੌਣਕ ਹੈ, ਕਿਉਂਕਿ ਇਹਨਾਂ ਦੀ ਮਾਸੂਮ ਸ਼ਰਾਰਤਾਂ ਨਾਲ ਹੀ ਸਾਡੀ ਜ਼ਿੰਦਗੀ ਦੀ ਬਹਾਰ ਹੈ। ਲੇਕਿਨ ਦੁਨੀਆਂ ਚ ਕੋਈ ਬੰਦਾ ਐਸਾ ਨਹੀਂ ਹੋਵੇਗਾ ਜਿਹਨੂੰ ਬੇਟੇ ਦੀ ਆਰਜ਼ੂ ਨਾ ਹੋਵੇ। ਚਲੇ ਮਾਨ ਸਾਹਿਬ, ਤੁਹਾਡੇ ਬਾਰੇ ਇਲਮ ਹੋਇਆ ਹੈ ਕਿ ਤੁਸੀਂ ਨਰੀਨਾ ਔਲਾਦ ਤੋਂ ਮਹਿਰੂਮ ਮਰੀਜ਼ਾਂ ਦਾ ਬੜਾ ਕਾਮਯਾਬ ਇਲਾਜ ਕਰਦੇ ਹੋ, ਬਰਾਏ ਕਰਮ ਇਸ ਵਾਲੇ ਨਾਲ ਰਹਿਨਮਾਈ ਫਰਮਾਓ।
3: ਮੋਹਤਰਮ ਤਲਤ ਭਾਈ, ਬੇਟੇ ਦੀ ਤਮੰਨਾ ਇੱਕ ਫਿਤਰਤੀ ਜਜ਼ਬਾ ਹੈ ਤੇ ਅਮਲੀ ਤੌਰ ਤੇ ਵੀ ਅਸੀਂ ਇਸ ਹਕੀਕਤ ਨੂੰ ਨਹੀਂ ਛੁਟਲਾ ਸਕਦੇ ਕਿ ਬੇਟਾ ਹੀ ਖਾਨਦਾਨ ਦਾ ਵਾਰਸ ਤੇ ਬਾਪ ਦਾਦਾ ਦੀ ਨਸਲ ਨੂੰ ਪਰਵਾਨ ਚਲਾਉਣ ਦਾ ਸਬਬ ਬਣਦਾ ਹੈ। ਤੇ ਸੋਹਣੇ ਰੱਬ ਦੀ ਬਾ ਕਮਾਲ ਹਿਕਮਤ ਨੇ ਜੜੀ ਬੂਟੀਆਂ ਨੂੰ ਕੁਛ ਐਸੀ ਖਸੂਸੀਅਤ ਅਤਾ ਫਰਮਾਈ ਹੈ ਜਿੰਦੇ ਜ਼ਰੀਏ ਉਲਾਦੇ ਨਰੀਨਾ ਦਾ ਹਸੂਲ ਮੁਮਕਿਨ ਹੋ ਜਾਂਦਾ ਹੈ। ਮੇਰੇ ਪਿਆਰੇ ਭਾਈ, ਤੁਸੀਂ ਮੈਨੂੰ ਦੁਆਖਾਨੇ ਤੇ ਆ ਕੇ ਮਿਲੋ, ਮੈਂ ਤੁਹਾਨੂੰ ਇਸ ਦੁਆ ਦੇ ਹਵਾਲੇ ਨਾਲ ਮਜ਼ੀਦ ਗਾਈਡ ਕਰਾਂਗਾ ਤੇ ਇਲਾਜ ਦੇ ਦੌਰਾਨੀਏ, ਵਕਫੇ ਤੇ ਦੂਸਰੇ ਇਹਤਿਆਤੀ ਤਦਾਬੀਰ ਬਾਰੇ ਵੀ ਤਫਸੀਲ ਨਾਲ ਦੱਸਾਂਗਾ। ਤੁਸੀਂ ਮੇਰੇ ਆਖੇ ਇੱਕ ਵਾਰੀ ਇਲਾਜ ਕਰਾਓ ਤੇ ਸੋਹਣੇ ਰੱਬ ਦੀ ਜ਼ਾਤ ਤੋਂ ਪੂਰੀ ਉਮੀਦ ਰਵੋ, ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਇਨਸ਼ਾਅੱਲਾ ਜ਼ਰੂਰ ਪੂਰਾ ਫਰਮਾਏਗਾ।
2: ਇਨਸ਼ਾਅੱਲਾ ਜੀ, ਕਿਉਂ ਨਹੀਂ, ਰੱਬ ਹੀ ਬੇਮੁਰਾਦਾਂ ਨੂੰ ਬਾ ਮੁਰਾਦ ਕਰਨ ਵਾਲਾ ਹੈ। ਸੁਲੇਮਾਨ ਸਾਹਿਬ, ਹੁਣ ਵਾਰੀ ਅੱਧੀ ਛੁੱਟੀ ਦੀ ਹੈ, ਤੁਸੀਂ ਥੋੜਾ ਜਿਹਾ ਰੈਸਟ ਫਰਮਾਓ ਤੇ ਮੈਂ ਹੁਣੇ ਹੀ ਆਈ। ਸੋਹਣੀ ਭੈਣ ਭਰਾ, ਆਪਣੀ ਮੇਜ਼ਬਾਨ ਤੇ ਚਿੱਠੀਆਂ ਦੀ ਤਰਜਮਾਨ ਸਾਇਮਾ ਦਾ ਮਸ਼ਵਰਾ ਨੋਟ ਫਰਮਾਓ ਤੇ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਫੌਰਨ ਹੀ ਦਵਾਖਾਨਾ ਤੇ ਤਸ਼ਰੀਫ ਲਿਆਓ ਤੇ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਕਾਮਯਾਬ ਇਲਾਜ ਤੋਂ ਫਾਇਦਾ ਉਠਾਓ। ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲਣ ਲਈ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ, ਇਹ ਪਤਾ ਤੁਹਾਡੀ ਸਿਹਤ ਤੇ ਤੰਦਰੁਸਤੀ ਦਾ ਜ਼ਾਮਿਨ ਨੇ, ਲਿਹਾਜ਼ਾ ਇਸ ਐਡਰੈਸ ਨੂੰ ਸੰਭਾਲ ਕੇ ਰੱਖਣਾ। ਸੁਲੇਮਾਨ ਸਾਹਿਬ, ਉਮੀਦ ਹੈ ਕਿ ਤੁਸੀਂ ਰੈਸਟ ਕਰ ਲਿਆ ਹੋਵੇਗਾ, ਕਿਉਂਕਿ ਰੈਸਟ ਇਜ਼ ਬੈਸਟ ਫੋਰ ਹੈਲਥ। ਤੇ ਹੁਣ ਸ਼ੁਰੂ ਕਰਨੀ ਹੈ ਈਮੇਲਸ ਤੇ ਐਸਐਮਐਸ ਦਾ ਸਿਲਸਿਲਾ, ਕਿਉਂਕਿ
3: ਪ੍ਰੋਪਰ ਮੈਡੀਕਲ ਐਡਵਾਈਸ ਇਜ਼ ਬੈਸਟ ਫੋਰ ਹੈਲਥ।
2: ਜੀ ਜੀ ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਤੇ ਮੇਰੇ ਮੂੰਹ ਦੀ ਗੱਲ ਖੋਲੀ, ਮੈਂ ਇਹੀ ਅਰਜ਼ ਕਰਨ ਲੱਗੀ ਸਾਂ। ਸੁਲੇਮਾਨ ਸਾਹਿਬ, ਸਾਨੂੰ ਸ਼ਹਿਬਾਜ਼ ਅਖਤਰ ਸਾਹਿਬ ਨੇ ਐਸਐਮਐਸ ਲਿਖੀ ਹੈ, ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਮੇਰੇ ਬੇਟੇ ਦੀ ਉਮਰ 31 ਸਾਲ ਹੈ, ਉਹਨਾਂ ਨੂੰ ਇਨਫਰਟੈਲਿਟੀ ਦਾ ਮਸਲਾ ਹੈ
3: ਜੀ।
2: ਮੈਂ ਤੁਹਾਨੂੰ ਇਸ ਕੇਸ ਦੇ ਹਵਾਲੇ ਨਾਲ ਸਾਰੀ ਮੈਡੀਕਲ ਰਿਪੋਰਟਸ ਕਰ ਰਿਹਾ ਵਾਂ, ਬਰਾਏ ਮਿਹਰਬਾਨੀ ਮਸ਼ਵਰਾ ਦਿਓ।
3: ਮੋਹਤਰਮ ਸ਼ਹਿਬਾਜ਼ ਭਾਈ, ਮੈਂ ਤੁਹਾਡੀ ਇਰਸਾਲ ਕਰਦਾ ਰਿਪੋਰਟ ਵੇਖੀਆਂ ਨੇ, ਲੇਕਿਨ ਮੈਨੂੰ ਹੈਰਾਨੀ ਇਹ ਵੇਖੇ ਇੰਨੇ ਅਰਸੇ ਇਲਾਜ ਤੋਂ ਬਾਅਦ ਵੀ ਇਹ ਤਕਲੀਫ ਠੀਕ ਕਿਉਂ ਨਹੀਂ ਹੋਈ। ਮੇਰੇ ਮੋਹਤਰਮ, ਤਿੱਬੇ ਯੂਨਾਨੀ ਦੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ। ਬਿਹਤਰ ਇਹ ਵੇ ਕਿ ਤੁਸੀਂ ਆਪਣੇ ਬੇਟੇ ਨੂੰ ਕਿਸੇ ਦਿਨ ਦਵਾਖਾਨੇ ਤੇ ਭੇਜੋ ਤਾਂ ਕਿ ਮੈਂ ਸਾਰੀ ਤਫਸੀਲ ਸੁਣ ਕੇ ਇਲਾਜ ਤਜਵੀਜ਼ ਕਰਾਂ ਤੇ ਇਲਾਜ ਬਾਰੇ ਉਹਨਾਂ ਨੂੰ ਮਜ਼ੀਦ ਗਾਈਡ ਵੀ ਕਰ ਸਕਾਂ। ਤੁਸੀਂ ਸੋਹਣੇ ਰੱਬ ਤੇ ਭਰੋਸਾ ਰੱਖੋ, ਮੈਂ ਤੁਹਾਨੂੰ ਯਕੀਨ ਦਿਵਾਨਾ ਕਿ ਕੁਝ ਅਰਸੇ ਇਲਾਜ ਤੋਂ ਬਾਅਦ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਉਹਨਾਂ ਨੂੰ ਔਲਾਦ ਵਰਗੀ ਪਿਆਰੀ ਤੇ ਅਜ਼ੀਮ ਨਿਮਤ ਵੀ ਜ਼ਰੂਰ ਅਤਾ ਫਰਮਾਏਗਾ।
2: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ, ਅੱਲਾ ਦੀ ਜ਼ਾਤ ਬੜੀ ਬੇਨਿਆਜ਼ ਹੈ, ਉਹ ਸਭ ਤੇ ਕਰਮ ਕਰਦੀ ਹੈ, ਇਨਸ਼ਾਅੱਲਾ ਇਹ ਮਸਲਾ ਵੀ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ
3: ਜੀ,
2: चटपटे खाने का स्वाद तो बड़ा आंदा है, लेकिन ये आफ्टर इफेक्ट्स बड़े भैड़े होंदे ने।
3: फिर क्यों ऐसा है माजी, चटोरापन तो पूरा हो जाता है।
2: तौबा तौबा, ऐसे चटोरेपन तो सादा पानी ही बेहतर है। कम अज कम आफ्टर इफेक्ट चंगे होंगे ना।
3: हाँ जी।
2: ते सारी गजार नाल सेहत भी बनेगी। सुलेमान साहब, एक SMS चटोरेपन का अमली नमूना है।
3: अच्छा।
2: जिहड़ी कामरान भट्ट साहब ने तहरीर की है।
3: जी जी।
2: हकीम साहब, पता नहीं की गल है, ए खान पीन दी गल्लां भट्टां दे हवाले नहीं की बंदियां ने। लिखते ने कि मोहतरम हकीम साहब, चटपटे खाने मेरी कमजोरी है, ते तकरीबन रोजाना ही रात दा खाना मैं बाहरों खाना वा।
3: अच्छा।
2: हकीम साहब, थोड़े अरसे तो मेरा मेदा बहुत ज्यादा खराब हो गया, खाना हजम नहीं हुंदा, भूख खत्म हो गई है, सीने च जलन रहिंदी है, ते मुंह विच दाने निकलदे ने। हर कोई यही कहिंदा है कि ए बाजारी चटपटे खाने दा अंजाम है।
3: ठीक।
2: सुलेमान साहब, की ए गल ठीक है? बराए करम मेरे लिए कोई चंगी जी दवाई जड़ी ना पार्सल कर दियो।
3: कामरान भाई, ए गल बिल्कुल ठीक है कि बाजारी मिर्च मसालेदार खाने की वजह तो मेदे विच तजाबियत ज्यादा हो जाती है, ते निजामे हजम भी दुरुस्त नहीं रहिंदा। ताड़ी तबीयत की खराबी च ताड़ा अपना ही हाथ है, लिहाजा आंदा इहो जी गजा तो परहेज करो ते बेहतर है। मेरे भाई, तुसी दही ते दुध का ज्यादा इस्तेमाल करो, ते गोश्त मुर्गी की बजाय कुछ दिन सब्जी का ज्यादा खाओ। मैं तुहाडे लई दवाई पार्सल कराई है, तुसी पाबंदी नाल दवाई लैना ते परहेज ते अमल भी करना, इनशाला तुसी सेहतमंद हो जाओगे।
2: इनशाला ताला जी, क्यों नहीं जी। मोहतरम कामरान साहब, तुसी अपनी खुराक पसंदी ते चस्केदारी दा स्वाद ते चख ही लिया, हुन जनाब दवाई दा स्वाद भी चख लो। लेकिन याद रखना कि सेहतयाब होने तो बाद फिर चस्का ते चटखारे वाली गेम नहीं करनी। सुलेमान साहब
3: जी, जी।
2: ओ एक मिसाल मशहूर है ना कि अकलमंद को इशारा काफी। सुलेमान साहब, ए गल समझ नहीं आती कि जे अकलमंद इशारा काफी हुंदा है ते बेवकूफ वास्ते केड़ी शै जरूरी हुंदी।
3: सहमा जी, बेवकूफ लई सोटी होनी चाहिए।
2: जी बिल्कुल, ओ भी मोटी जड़ी अकल टिकाने कर दे। सुलेमान साहब, प्रोग्राम दा अगला SMS कर दे रहे, जेड़ा साड़ी एक पैन परिया ने लिखा है। फरमांदियां ने के मेरी बेटी जिदी उम्र तकरीबन 19 साल है, ओदी स्किन बहुत ही ड्राई है, हत्ता के गर्मी दे मौसम विच भी गोल्ड क्रीम या लोशन इस्तेमाल कर दिए, स्किन ते बारीक दाने निकलदे ने ते खुश्की वाज़े तौर ते नजर आंदी है।
3: अच्छा।
2: ओदी रंगत भी काफी डार्क हो रही है, मैं काफी दवाइयां बिलखसूस क्रीमां इस्तेमाल करा चुकी हां लेकिन फायदा नहीं हुंदा।
3: अच्छा।
2: मेहरबानी करके कोई ऐसी दवाई पार्सल कर दियो जिस नाल मेरी बेटी दी स्किन फ्रेश हो जाए ते कील मुहासे भी ठीक हो जाए। दूजी गुजारिश ए वे के मौजू खुराक बारे भी जरूर दसना, मेहरबानी होगी।
3: भैन जी, खुराक साड़ी सेहत ते खूबसूरती वास्ते एक अहम चीज है। जहर ऐ वे कि जदों जिस्म नूं मतलूबा खुराक नहीं मिलेगी, यानी अहम गजाई अज्जा मतलब विटामिन्स, आयरन, कैल्शियम वगैरह नहीं मिलनगे, ते साडे रूप रंग ते मुजर असरात मुरतब होणगे।
2: बिल्कुल।
3: लिहाजा बेटी नूं दुध, दही, अंडे, गोश्त, सब्जी, दालां समेत हर चीज दियो। सिर्फ बाजारी खाने ते बेकरी दी मसनुआत तो परहेज जरूरी है।
2: बिल्कुल।
3: इस खुराक च फल ते सब्जी दा इस्तेमाल ज्यादा होवे ते बेहतर है। दूजी अहम हदायत, मसनूई यानी केमिकल अमेज चीजा तो भी परहेज कराओ।
2: बिल्कुल जी।
3: मेरी भैन, मैं बेटी वास्ते नहायत आला दर्जे दी दवाई पार्सल करवा रहा, हसबे हदायत दवाई इस्तेमाल कराओ, इनशाला रंगत भी निखर जाएगी ते किल मुआसे खुशकी ते छाइयां तों भी निजात हासिल हो जाएगी।
2: इंशाल्लाह ताला जी, क्यों नहीं। सुलेमान साहब, प्रोग्राम दा जड़ा ना वेला मुक गया जी।
3: ओहो।
2: बाकी चिट्ठियां अगले प्रोग्राम विच प्रोग्राम दी ज़ीनत बनावांगे। सुलेमान साहब, तुसी तशरीफ ले आए ते साडे प्रोग्राम दी शान वधाई, जिहदे लई मैं तुहाडी बेहद शुक्रगुजार हां। एक वारी फिर थैंक यू वेरी मच।
3: सहमा जी, तुहाडा भी शुक्रिया ते खत लिखण वाले सारे भैन भरावां दा भी शुक्रिया
2: जी, बहुत मेहरबानी। ਸੋਹਣੇ ਭੈਣ ਭਰਾ, ਆਪਣੀ ਸਿਹਤ ਤੇ ਤੰਦਰੁਸਤੀ ਲਈ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਰੂਰ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2716, ਯਾਨੀ 042-377-2716। मोबाइल नंबर है 03-300-414-2608, यानी 03-00-414-2608। 6 0 8 ते साडा ईमेल एड्रेस है suleiman.dawakhana@lhr.com। सोने भैन भ्रा हमेशा खुश रहो, हमेशा सेहतमंद रहो। इस दुआ दे नाल ही अपनी भैन साहिमा नू इजाजत दियो। अगले प्रोग्राम विच फिर इंशाल्लाह ताला मुलाकात होगी। उस वेले तक रब रखा।
0: There's music and then there's magic. One above FM 101.